0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਚ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਵਾਵਾਂਗੇ ਸੁਪਨੇ। ਕਹਾਣੀਕਾਰ ਹੋਣਗੇ ਸਤਵੰਤ ਕੌਰ ਮਥਾੜੂ ਤੇ ਨਾਲ ਹੀ ਫਿਲਮੀ ਗੀਤਾਂ ਦਾ ਵੀ ਆਨੰਦ ਮਾਣਾਂਗੇ। ਸਰੋਤਿਓ, ਅੱਜ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਐਂਡ ਇਲੀਸਿਟ ਟ੍ਰੈਫਿਕਿੰਗ ਯਾਨੀ ਨਸ਼ੀਲੀ ਦਵਾਈਆਂ ਦੇ ਸੇਵਨ ਅਤੇ ਗੈਰ ਕਾਨੂੰਨੀ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਏ। ਇਸ ਦਿਨ ਨੂੰ ਮਨਾਉਣ ਦਾ ਮਕਸਦ ਨਸ਼ੇ ਦੀ ਭੈੜੀ ਆਦਤ ਤੋਂ ਛੁਟਕਾਰਾ ਦਵਾਉਣਾ ਤੇ ਉਨ੍ਹਾਂ ਨੂੰ ਨਸ਼ੇ ਤੋਂ ਹੋਣ ਵਾਲੇ ਮਾੜੇ ਅਸਰਾਂ ਤੋਂ ਬਚਾਉਣਾ ਏ। ਪਿਛਲੇ ਕੁਝ ਦਹਾਕਿਆਂ ਚ ਨਸ਼ੀਲੇ ਪਦਾਰਥਾਂ ਦਾ ਸੇਵਨ ਤੇ ਤਸਕਰੀ ਚ ਵਾਧਾ ਹੋਇਆ ਏ ਤੇ ਬਾਜ਼ਾਰ ਚ ਨਸ਼ੀਲੇ ਪਦਾਰਥ ਜ਼ਿਆਦਾ ਮਿਲਣ ਲੱਗ ਪਏ ਨੇ। ਹਾਲਾਂਕਿ ਕਈ ਨਸ਼ੀਲੇ ਪਦਾਰਥ ਜ਼ਬਤ ਵੀ ਕੀਤੇ ਜਾ ਰਹੇ ਨੇ, ਪਰ ਤਸਕਰ ਅਜਿਹੇ ਰਾਹ ਲੱਭ ਲੈਂਦੇ ਨੇ ਕਿ ਉਹ ਡਰੱਗਸ ਲੈਣ ਵਾਲਿਆਂ ਤਾਈਂ ਨਸ਼ਾ ਪਹੁੰਚਾਈ ਦਿੰਦੇ ਨੇ ਤੇ ਆਪਣਾ ਕਾਰੋਬਾਰ ਚਲਾਉਂਦੇ ਰਹਿੰਦੇ ਨੇ। ਦਰਅਸਲ ਸਾਡੇ ਸਮਾਜ ਚ ਮੌਜੂਦ ਕਮੀਆਂ ਹੀ ਡਰੱਗਸ ਦੀ ਤਸਕਰੀ ਨੂੰ ਵਧਾਵਾ ਦੇ ਰਹੀਆਂ ਨੇ। ਹਾਲਾਂਕਿ ਦੂਜੇ ਪਾਸੇ ਸਰਕਾਰ ਲੋਕਾਂ ਨੂੰ ਸਿਹਤ ਪ੍ਰਤੀ ਸੁਚੇਤ ਰਹਿਣ ਤੇ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਦਾ ਯਤਨ ਕਰ ਰਹੀ ਏ, ਪਰ ਹਾਲੇ ਵੀ ਹੱਲ ਖੋਜੇ ਜਾਣੇ ਬਾਕੀ ਨੇ ਕਿ ਨਸ਼ੇ ਦੇ ਖਤਰਿਆਂ ਤੋਂ ਨਜਿੱਠਿਆ ਜਾ ਸਕੇ। ਸੰਸਾਰ ਦੇ ਸਾਰੇ ਦੇਸ਼ਾਂ ਦੇ ਨਾਗਰਿਕ ਨਸ਼ੇ ਤੋਂ ਦੂਰ ਰਹਿ ਕੇ ਸਿਹਤਮੰਦ ਜ਼ਿੰਦਗੀ ਜਿਉ ਸਕਣ ਤੇ ਸੁਰੱਖਿਅਤ ਰਹਿਣ। ਗੈਰ ਕਾਨੂੰਨੀ ਤਰੀਕੇ ਨਾਲ ਨਸ਼ੀਲੇ ਪਦਾਰਥਾਂ ਦੀ ਖਰੀਦ ਵੇਚ ਦਾ ਅਸਰ ਮਨੁੱਖਾਂ ਤੇ ਹੀ ਪੈਂਦਾ ਏ ਤੇ ਇਹ ਮਨੁੱਖੀ ਪੀੜ ਹੈ। ਖਾਸ ਤੌਰ ਤੇ ਕਮਜ਼ੋਰ ਵਰਗ ਤੇ ਨੌਜਵਾਨ ਪੀੜੀ ਪ੍ਰਭਾਵਿਤ ਹੋ ਰਹੀ ਏ। ਰਿਸ਼ਤੇ ਪਰਿਵਾਰ ਬਿਖਰ ਰਹੇ ਨੇ, ਨਸ਼ੇ ਬਰਬਾਦੀ ਵੱਲ ਲੈ ਜਾ ਰਹੇ ਨੇ। ਇਸ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਨਾਉਣ ਦਾ ਮਕਸਦ ਇਹੀ ਹੈ ਕਿ ਹਰ ਦੇਸ਼ ਚ ਵਸਨੀਕਾਂ ਨੂੰ ਸੁਚੇਤ ਕੀਤਾ ਜਾਵੇ, ਨਸ਼ੇ ਦੇ ਮਾੜੇ ਅਸਰਾਂ ਤੋਂ ਜਾਣੂ ਕਰਵਾਇਆ ਜਾਵੇ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਰੋਕ ਲੱਗੇ, ਨਸ਼ਾ ਮੁਕਤੀ ਲਈ ਸਿੱਖਿਆ ਤੇ ਜਾਗਰੂਕ ਪ੍ਰੋਗਰਾਮ ਚਲਾਏ ਜਾਣ, ਨਸ਼ੀਲੇ ਪਦਾਰਥਾਂ ਦਾ ਉਤਪਾਦਨ ਕਾਬੂ ਹੇਠ ਹੋਵੇ, ਨਸ਼ਿਆਂ ਦੇ ਗੈਰ ਕਾਨੂੰਨੀ ਵਪਾਰ ਤੇ ਬਾਜ਼ਾਰ ਤੇ ਨਜ਼ਰ ਰੱਖੀ ਜਾਵੇ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਰਾਸ਼ਟਰੀ ਕਾਰਜ ਯੋਜਨਾ ਤਿਆਰ ਕੀਤੀ ਏ, ਜਿਸ ਦੇ ਤਹਿਤ ਨਸ਼ਿਆਂ ਦੀ ਸਪਲਾਈ, ਤਸਕਰੀ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਏ। ਪਰ ਜੇਕਰ ਅਸੀਂ ਤੁਸੀਂ ਨਸ਼ਿਆਂ ਦੇ ਖਿਲਾਫ ਇੱਕ ਜੁੱਟ ਹੋ ਜਾਈਏ, ਆਪਣੇ ਬੱਚਿਆਂ ਨੂੰ ਇਸ ਤੋਂ ਦੂਰ ਰੱਖੀਏ, ਘਰ ਚ ਜਾਂ ਆਸੇ ਪਾਸੇ ਕੋਈ ਨਸ਼ੇੜੀ ਹੈ ਤਾਂ ਉਸ ਦਾ ਇਲਾਜ ਕਰਾਈਏ, ਸਭ ਨੂੰ ਜਾਗਰੂਕ ਕਰੀਏ, ਸਮਾਜਿਕ ਕਾਰਜਕਰਤਾ ਨਸ਼ਿਆਂ ਦੇ ਖਿਲਾਫ ਵੱਡਾ ਅਭਿਆਨ ਚਲਾ ਸਕਦੇ ਨੇ। ਇਸ ਤਰ੍ਹਾਂ ਥੋੜੇ ਥੋੜੇ ਯਤਨਾਂ ਨਾਲ ਵੀ ਇਸ ਸਮੱਸਿਆ ਨੂੰ ਨਜਿੱਠਣ ਚ ਮਦਦ ਮਿਲ ਸਕਦੀ ਏ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਕਹਾਣੀ, ਸਿਰਲੇਖ ਏ ਸੁਪਨੇ, ਕਹਾਣੀਕਾਰ ਨੇ ਸਤਵੰਤ ਕੌਰ ਮਥਾੜੂ।
1: ਮਿੰਦੋ ਬਕਾਨਾ ਪਿੰਡ ਦੀ ਇੱਕ ਪੜ੍ਹੀ ਲਿਖੀ ਕੁੜੀ ਸੀ ਜੋ ਵੱਡੇ ਵੱਡੇ ਸੁਪਨੇ ਦੇਖਿਆ ਕਰਦੀ। ਉਹ ਆਪਣੀਆਂ ਸਹੇਲੀਆਂ ਨਾਲ ਹਮੇਸ਼ਾ ਸ਼ਹਿਰ ਦੀ ਸਾਫ਼ ਸੁਥਰੀ ਜ਼ਿੰਦਗੀ ਅਤੇ ਉੱਥੋਂ ਦੀਆਂ ਸਹੂਲਤਾਂ ਦੀਆਂ ਗੱਲਾਂ ਕਰਦੀ। ਉਸ ਨੂੰ ਘਰ ਦੇ ਕੰਮਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ, ਬਸ ਸੈਰ ਸਪਾਟੇ, ਪਹਿਨਣ ਤੇ ਖਾਣ ਪੀਣ ਦੀ ਸ਼ੌਕੀਨ ਸੀ। ਪਿੰਡ ਦਾ ਮੁੰਡਾ ਬੀਰੂ ਤੇ ਮਿੰਦੋ ਦੀ ਆਪਸ ਵਿੱਚ ਬਹੁਤ ਬਣਦੀ। ਇਹ ਦੋਵੇਂ ਆਪਣੇ ਸੁਪਨੇ ਪੂਰਾ ਕਰਨ ਦੀਆਂ ਨਿੱਤ ਨਵੀਆਂ ਸਕੀਮਾਂ ਬਣਾਉਂਦੇ। ਦੋਵੇਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਸੀ। ਇੱਕ ਵਾਰੀ ਬੀਰੂ ਨੇ ਮਿੰਦੋ ਨੂੰ ਕਿਹਾ, ਮਿੰਦੋ ਚੱਲ ਅਸੀਂ ਦੋਵੇਂ ਵਿਆਹ ਕਰਾ ਕੇ ਸ਼ਹਿਰ ਚਲੇ ਜਾਈਏ। ਮਿੰਦੋ ਨੇ ਜਵਾਬ ਦਿੱਤਾ, ਇਹ ਨਹੀਂ ਹੋ ਸਕਦਾ, ਮੈਂ ਆਪਣੇ ਘਰਦਿਆਂ ਦੇ ਵਿਰੁੱਧ ਹੋ ਕੇ ਕੁਝ ਨਹੀਂ ਕਰ ਸਕਦੀ। ਮਿੰਦੋ ਦੇ ਘਰਦਿਆਂ ਨੇ ਉਸ ਦਾ ਰਿਸ਼ਤਾ ਰੂਪਮ ਨਾਲ ਪੱਕਾ ਕਰ ਦਿੱਤਾ। ਰੂਪਮ ਕੋਲ ਸਿਰਫ 2 ਕਿੱਲੇ ਜ਼ਮੀਨ ਸੀ। ਉਹ ਬਹੁਤ ਮਿਹਨਤੀ, ਇਮਾਨਦਾਰ ਤੇ ਸੱਚਾ ਨੇਕ ਦਿਲ ਦਾ ਸੀ। ਉਹ ਕਲਮ ਕੱਲਾ ਸੀ, ਖੇਤਾਂ ਵਿੱਚ ਬੜੀ ਲਗਨ ਤੇ ਮਿਹਨਤ ਨਾਲ ਕੰਮ ਕਰਦਾ। ਉਸ ਦਾ ਘਰ ਭਾਵੇਂ ਛੋਟਾ ਜਿਹਾ ਸੀ ਪਰ ਬਹੁਤ ਸਾਫ਼ ਸੁਥਰਾ ਸੀ। ਵਿਆਹ ਤੋਂ ਬਾਅਦ ਰੂਪਮ ਮਿੰਦੋ ਨੂੰ ਖੁਸ਼ ਰੱਖਣ ਦਾ ਬਹੁਤ ਯਤਨ ਕਰਦਾ, ਪਰ ਉਹ ਉਸ ਵਿਆਹ ਤੋਂ ਉੱਕਾ ਵੀ ਖੁਸ਼ ਨਹੀਂ ਸੀ। ਉਸ ਨੇ ਸਹੂਲਤਾਂ ਵਾਲੀ ਸਾਫ਼ ਸੁਥਰੀ ਜ਼ਿੰਦਗੀ ਦੇ ਸੁਪਨੇ ਦੇਖੇ ਸੀ। ਮਿੱਟੀ ਕੱਟੇ ਵਾਲੀ ਜ਼ਿੰਦਗੀ ਨਹੀਂ ਸੀ ਚਾਹੀ। ਉਸ ਦੇ ਸੁਪਨੇ ਚੱਕਣਾ ਚੂਰ ਹੋ ਗਏ। ਰੱਬ ਦਾ ਭਾਣਾ ਮੰਨ ਕੇ ਜ਼ਿੰਦਗੀ ਕੱਟਣ ਲੱਗੀ। ਮਿੰਦੋ ਕੁਝ ਸਮੇਂ ਬਾਅਦ ਆਪਣੀਆਂ ਸਹੇਲੀਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਉਸ ਨੇ ਬੀਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਬਾਰੇ ਦੱਸਿਆ। ਬੀਰੂ ਨੇ ਕਿਹਾ, ਮੈਂ ਤਾਂ ਤੈਨੂੰ ਵਿਆਹ ਲਈ ਕਿਹਾ ਸੀ ਪਰ ਤੂੰ ਹੀ ਨਾ ਮੰਨੀ, ਹੁਣ ਕੀ ਹੋ ਸਕਦਾ ਹੈ। ਦਿਨ ਬਤੀਤ ਹੁੰਦੇ ਗਏ। 1 ਸਾਲ ਬਾਅਦ ਰੂਪਮ

ਘਰ ਮੁੰਡਾ ਹੋਇਆ, ਉਸਦਾ ਨਾਂ ਰਾਜੂ ਰੱਖਿਆ। ਰੂਪਮ ਬੜਾ ਖੁਸ਼ ਸੀ, ਮਿੰਦੋ ਬੱਚੇ ਦੀ ਪਾਲਣਾ ਵਿੱਚ ਰੁੱਝ ਗਈ। ਰੂਪਮ ਸ਼ਾਮ ਨੂੰ ਜਦੋਂ ਖੇਤਾਂ 'ਚੋਂ ਵਾਪਿਸ ਘਰ ਆਉਂਦਾ, ਉਹ ਬੱਚੇ ਨਾਲ ਖੇਡਦਾ, ਉਸ ਦੀ ਸਾਰੀ ਥਕਾਨ ਦੂਰ ਹੋ ਜਾਂਦੀ। ਰੂਪਮ ਮਿੰਦੋ ਦੇ ਕੰਮ ਵਿੱਚ ਵੀ ਮਦਦ ਕਰਦਾ। ਜਦੋਂ ਰਾਜੂ ਕੁਝ ਵੱਡਾ ਹੋਇਆ ਤਾਂ ਮਿੰਦੋ ਨੇ ਆਪਣੀ ਸਹੇਲੀਆਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ, ਘਰ ਦੇ ਕੰਮਾਂ ਦੀ ਪਰਵਾਹ ਛੱਡ ਦਿੱਤੀ। ਰਾਜੂ ਨੂੰ ਇਕੱਲਾ ਛੱਡ ਕੇ ਕਾਫੀ ਦੇਰ ਤੱਕ ਘਰੋਂ ਬਾਹਰ ਰਹਿੰਦੀ। ਸ਼ਾਮ ਨੂੰ ਰੂਪਮ ਖੇਤਾਂ 'ਚੋਂ ਵਾਪਿਸ ਆ ਕੇ ਦੇਖਦਾ ਤਾਂ ਬਹੁਤ ਦੁਖੀ ਹੁੰਦਾ। ਉਸਨੂੰ ਮਿੰਦੋ ਦੀਆਂ ਹਰਕਤਾਂ ਦਾ ਪਤਾ ਲੱਗ ਚੁੱਕਿਆ ਸੀ, ਪਰ ਉਹ ਉਸਨੂੰ ਕੁਝ ਕਹਿੰਦਾ ਨਹੀਂ ਸੀ। ਮਿੰਦੋ ਹੁਣ ਘਰ ਦੇ ਕੰਮ ਛੱਡ ਕੇ ਸਾਰਾ ਦਿਨ ਬਾਹਰ ਤੁਰੀ ਰਹਿੰਦੀ ਤੇ ਰੂਪਮ ਦੇ ਘਰ ਵਾਪਸ ਆਉਣ ਤੱਕ ਉਹ ਆ ਜਾਂਦੀ, ਕੋਈ ਕੰਮ ਨਾ ਕਰਦੀ, ਰੋਟੀ ਖਾ ਕੇ ਮੰਜੇ ਉੱਤੇ ਪਸਰ ਜਾਂਦੀ। ਰੂਪਮ ਸ਼ਾਂਤ ਰਹਿੰਦਾ, ਆਪੇ ਹੀ ਕੰਮ ਕਰ ਲੈਂਦਾ। ਇੱਕ ਦਿਨ ਰੂਪਮ ਮਗਰੋਂ ਮਿੰਦੋ ਸਵੇਰੇ ਹੀ ਰਾਜੂ ਨੂੰ ਇਕੱਲਾ ਛੱਡ ਕੇ ਹਮੇਸ਼ਾ ਲਈ ਘਰੋਂ ਚਲੀ ਜਾਂਦੀ ਹੈ। ਰੂਪਮ ਜਦੋਂ ਖੇਤਾਂ 'ਚੋਂ ਘਰ ਵਾਪਿਸ ਆਇਆ ਤਾਂ ਉਹ ਘਰ ਦਾ ਉਥਲ ਪੁਥਲ ਹੁਲਿਆ ਦੇਖ ਕੇ ਬਹੁਤ ਹੈਰਾਨ ਤੇ ਦੁਖੀ ਹੋਇਆ। ਜੂਠੇ ਭਾਂਡੇ ਖਿਲਰੇ ਹੋਏ ਸਨ। ਰਾਜੂ ਰੋਂਦਾ ਹੋਇਆ ਮਾਂ ਨੂੰ ਇੱਧਰ ਉੱਧਰ ਪਾਲ ਰਿਹਾ ਸੀ। ਰੂਪਮ ਸਭ ਕੁਝ ਸਮਝ ਗਿਆ। ਉਸਨੇ ਰਾਜੂ ਨੂੰ ਚੁੱਕ ਕੇ ਚੁੱਪ ਕਰਾਇਆ ਤੇ ਖਾਣ ਪੀਣ ਨੂੰ ਕੁਛ ਦਿੱਤਾ, ਘਰ ਦਾ ਹੁਲਿਆ ਠੀਕ ਕਰਕੇ ਆਪ ਪਾਣੀ ਪੀਤਾ। ਰੂਪਮ ਨੇ ਦਾਲ ਚੌਲ ਬਣਾਏ, ਰਾਜੂ ਨੂੰ ਖਵਾਏ, ਫਿਰ ਆਪ ਖਾਧੇ, ਰਾਜੂ ਨੂੰ ਸਵਾ ਕੇ ਘਰ ਸਮੇਟਿਆ। ਰੂਪਮ ਹੁਣ ਹਰ ਰੋਜ਼ ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰਦਾ, ਰਾਜੂ ਨੂੰ ਰੋਟੀ ਖਵਾਉਂਦਾ ਤੇ ਆਪ ਬਾਅਦ 'ਚ ਆਪ ਖਾਂਦਾ। ਗੁਆਂਢਣ ਪੂਰੋ ਨੂੰ ਰਾਜੂ ਦੀ ਦੇਖਭਾਲ ਰੱਖਣ ਲਈ ਕਹਿ ਕੇ ਉਹ ਖੇਤਾਂ ਨੂੰ ਚਲਾ ਜਾਂਦਾ। ਉੱਥੇ ਸਾਰਾ ਦਿਨ ਉਹ ਬਹੁਤ ਮਿਹਨਤ ਕਰਦਾ, ਸ਼ਾਮ ਨੂੰ ਥੱਕਿਆ ਹੋਇਆ ਘਰ ਆ ਕੇ ਰੋਟੀ ਬਣਾਉਂਦਾ। ਰਾਜੂ ਹੁਣ 6 ਸਾਲ ਦਾ ਹੋ ਗਿਆ ਸੀ। ਰਾਜੂ ਰੂਪਮ ਦੀ ਕੁਝ ਮਦਦ ਕਰਦਾ। ਕੰਮ ਦੇ ਬੋਝ ਕਾਰਨ ਰੂਪਮ ਦਾ ਸਰੀਰ ਦਿਨੋ ਦਿਨ ਕਮਜ਼ੋਰ ਹੋ ਗਿਆ, ਅਕਸਰ ਉਸਦੀ ਤਬੀਅਤ ਖਰਾਬ ਰਹਿਣ ਲੱਗੀ, ਉਹ ਬਿਮਾਰ ਰਹਿਣ ਲੱਗਾ। ਖੇਤਾਂ 'ਚ ਉਸ ਕੋਲ ਹੁਣ ਕੰਮ ਨਹੀਂ ਸੀ ਹੋ ਸਕਦਾ। ਇੱਕ ਦਿਨ ਉਹ ਖੇਤ ਗਿਆ, ਉੱਥੇ ਉਸਦੀ ਤਬੀਅਤ ਖਰਾਬ ਹੋ ਗਈ। ਰੂਪਮ ਘਰ ਵਾਪਿਸ ਆ ਗਿਆ, ਉਸ ਦੇ ਸੀਨੇ ਵਿੱਚ ਦਰਦ ਉੱਠਿਆ ਤੇ ਉਹ ਸਦਾ ਲਈ ਸੋ ਗਿਆ। ਰਾਜੂ ਕੋਲ ਬਹਿ ਕੇ ਰੋ ਰਿਹਾ ਸੀ, ਪਾਪਾ ਪਾਪਾ ਉੱਠੋ ਉੱਠੋ। ਰੂਪਮ ਰਾਜੂ ਦੀਆਂ ਆਵਾਜ਼ਾਂ ਸੁਣ ਕੇ ਆਈ ਤੇ ਦੇਖਿਆ ਰੂਪਮ ਤਾਂ ਖਤਮ ਹੋ ਗਿਆ ਏ। ਪੂਰੋ ਨੇ ਰਾਜੂ ਨੂੰ ਚੁੱਕ ਕੇ ਚੁੱਪ ਕਰਾਇਆ ਤੇ ਕਿਹਾ, ਪੁੱਤ ਰਾਜੂ ਹਿੰਮਤ ਤੇ ਹੌਸਲਾ ਰੱਖ, ਪਹਿਲਾਂ ਤੇਰੀ ਮਾਂ ਤੈਨੂੰ ਛੱਡ ਕੇ ਚਲੀ ਗਈ ਤੇ ਹੁਣ ਤੇਰੇ ਪਾਪਾ ਵੀ ਨਹੀਂ ਰਹੇ, ਤੂੰ ਇਕੱਲਾ ਰਹਿ ਗਿਆ ਏ। ਉਹ ਰੋਂਦੇ ਹੋਏ ਰਾਜੂ ਨੂੰ ਚੁੱਪ ਕਰਾ ਕੇ ਆਪਣੇ ਘਰ ਲੈ ਗਈ। ਦੂਜੇ ਦਿਨ ਰਾਜੂ ਆਪਣੇ ਘਰ ਆ ਗਿਆ। ਰਾਜੂ ਸਮਝਦਾਰ, ਅਣਖੀ ਤੇ ਮਿਹਨਤੀ ਮੁੰਡਾ ਸੀ। ਉਹ ਆਪਣਾ ਪੇਟ ਪਾਲਣ ਲਈ ਮਿਹਨਤ ਮਜ਼ਦੂਰੀ ਕਰਦਾ, ਉਸ ਬਦਲੇ ਕੁਝ ਪੈਸੇ ਮਿਲਦੇ ਤਾਂ ਉਹ ਖਾਣ ਪੀਣ ਲਈ ਚੀਜ਼ਾਂ ਲੈ ਆਉਂਦਾ, ਖਾ ਪੀ ਕੇ ਬੂਹਾ ਬੰਦ ਕਰਕੇ ਰਾਤੀ ਸੋ ਜਾਂਦਾ। ਰਾਜੂ ਰੂਪਮ ਵਾਂਗ ਹੀ ਬਹੁਤ ਸਿੱਧਕੀ, ਮਿਹਨਤੀ ਤੇ ਇਮਾਨਦਾਰ ਬੱਚਾ ਸੀ। ਉਸ ਨੇ ਕਿਸੇ ਦੁਕਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਉੱਥੇ ਨਿੱਕਾ ਮੋਟਾ ਕੰਮ ਕਰਕੇ ਪੈਸੇ ਕਮਾਉਣ ਲੱਗ ਪਿਆ ਸੀ। ਹੌਲੀ ਹੌਲੀ ਆਪਣੀ ਮਿਹਨਤ ਤੇ ਲਗਨ ਕਾਰਨ ਉਸਨੂੰ ਬਹੁਤ ਲੋਕ ਕੰਮ ਕਰਨ ਲਈ ਕਹਿੰਦੇ। ਰਾਜੂ ਨੇ ਹੋਰ ਕਈ ਕੰਮ ਸਿੱਖ ਲਏ ਸਨ। ਚੰਗੇ ਸੁਭਾਅ ਕਾਰਨ ਉਹ ਸਭ ਦਾ ਚਹੇਤਾ ਬਣ ਗਿਆ। ਉਹ ਦੂਜਿਆਂ ਦੀ ਮਦਦ ਵੀ ਕਰਦਾ ਸੀ। ਕੁਝ ਸਮੇਂ ਬਾਅਦ ਉਸਨੇ ਆਪਣੀ ਦੁਕਾਨ ਖੋਲ੍ਹ ਲਈ। ਉੱਥੇ ਉਸਨੂੰ ਚੰਗੀ ਕਮਾਈ ਹੋਣ ਲੱਗੀ। ਹੌਲੀ ਹੌਲੀ ਉਸਨੇ ਕੱਪੜੇ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਵੱਡਾ ਜਵਾਨ ਹੋ ਗਿਆ ਸੀ, ਬਹੁਤੇ ਪੈਸੇ ਵਾਲਾ ਹੋ ਗਿਆ। ਉਸਨੇ ਪੁਰਾਣਾ ਮਕਾਨ ਛੱਡ ਕੇ ਰਹਿਣ ਲਈ ਨਵਾਂ ਸੋਹਣਾ ਵੱਡਾ ਬੰਗਲਾ ਖਰੀਦ ਲਿਆ, ਕਾਰ ਵੀ ਰੱਖ ਲਈ। ਉਸ ਕੋਲ ਨੌਕਰ ਚਾਕਰ ਵੀ ਸਨ। ਉਹ ਬਹੁਤ ਅਮੀਰ ਵਿਅਕਤੀ ਬਣ ਗਿਆ ਸੀ। ਸਾਰੇ ਉਸਨੂੰ ਰਾਜਨ ਸਾਹਿਬ ਆਖਦੇ ਸਨ। ਉਹ ਗਰੀਬਾਂ ਦੀ ਬਹੁਤ ਮਦਦ ਕਰਦਾ ਸੀ। ਮਿੰਦੋ ਆਪਣੇ ਸੁਪਨੇ ਪੂਰੇ ਕਰਨ ਲਈ ਜਦੋਂ ਘਰੋਂ ਚਲੀ ਗਈ ਤਾਂ ਮੁੜ ਕੇ ਵਾਪਸ ਨਹੀਂ ਆਈ। ਕਈ ਸਾਲਾਂ ਤੱਕ ਉਹ ਬੀਰੂ ਨਾਲ ਰਹਿੰਦੀ ਰਹੀ, ਦੋਵੇਂ ਸੈਰ ਸਪਾਟੇ ਕਰਦੇ ਅਤੇ ਸ਼ਹਿਰੀ ਜੀਵਨ ਦੇ ਆਨੰਦ ਮਾਣਦੇ ਰਹੇ। ਮਿੰਦੋ ਨੂੰ ਕਦੇ ਰੂਪਮ ਅਤੇ ਰਾਜੂ ਦੀ ਯਾਦ ਨਹੀਂ ਸੀ ਆਈ। ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ

0: ਵੀਰੂ ਦੇ ਕਾਰਖਾਨੇ 'ਚ ਅੱਗ ਲੱਗ ਗਈ ਅਤੇ ਸਭ ਕੁਝ ਤਬਾਹ ਹੋ ਗਿਆ। ਬਹੁਤ ਭਾਰੀ ਨੁਕਸਾਨ ਹੋਇਆ। ਉਸ ਉੱਤੇ ਬਹੁਤ ਕਰਜ਼ਾ ਚੜ ਗਿਆ। ਉਹ ਪੈਸੇ ਦਾ ਮੁਹਤਾਜ ਹੋ ਗਿਆ। ਵੀਰੂ ਨੂੰ ਮਿਹਨਤ ਮਜ਼ਦੂਰੀ ਕਰਨੀ ਪੈ ਗਈ। ਮਿੰਦੋ ਦੀ ਐਸ਼ ਪ੍ਰਸਤੀ ਹੁਣ ਖਤਮ ਹੋ ਗਈ ਸੀ। ਉਸਨੇ ਇੱਕ ਦਿਨ ਵੀਰੂ ਨੂੰ ਕਿਹਾ ਕਿ ਹੁਣ ਇਹੋ ਜਿਹੀ ਜ਼ਿੰਦਗੀ ਕੱਟਣੀ ਪਵੇਗੀ। ਕਈ ਵਾਰੀ ਉਹਨਾਂ ਦੋਵਾਂ ਵਿੱਚ ਬਹਿਸ ਹੁੰਦੀ ਤੇ ਕਈ ਵਾਰੀ ਝਗੜੇ ਵੀ ਹੋਏ। ਵੀਰੂ ਦੁਖੀ ਹੋ ਗਿਆ ਸੀ। ਮਿੰਦੋ ਆਪਣੀਆਂ ਸਹੇਲੀਆਂ ਕੋਲ ਜਾਣ ਲੱਗ ਪਈ। ਵੀਰੂ ਨੇ ਉਸਦੀ ਪਰਵਾਹ ਕਰਨੀ ਛੱਡ ਦਿੱਤੀ। ਮਿੰਦੋ ਮਨ ਹੀ ਮਨ ਕਹਿੰਦੀ, ਇਸ ਨਾਲੋਂ ਤਾਂ ਰੂਪਮ ਚੰਗਾ ਸੀ, ਮੇਰੇ ਕੋਲੋਂ ਕੰਮ ਵੀ ਨਹੀਂ ਸੀ ਕਰਵਾਉਂਦਾ ਤੇ ਉਹ ਮੇਰੇ ਨਾਲ ਇੱਜ਼ਤ ਨਾਲ ਪੇਸ਼ ਆਉਂਦਾ ਸੀ, ਕਦੇ ਮੈਨੂੰ ਕੁਝ ਨਹੀਂ ਸੀ ਕਹਿੰਦਾ। ਇੱਕ ਦਿਨ ਵੀਰੂ ਕਿਸੇ ਚੰਗੀ ਔਰਤ ਨਾਲ ਵਿਆਹ ਕਰਾ ਕੇ ਉਸਨੂੰ ਘਰ ਲੈ ਆਇਆ। ਜਦੋਂ ਮਿੰਦੋ ਘਰ ਆਈ, ਉਸਨੇ ਉਸ ਔਰਤ ਨੂੰ ਘਰ 'ਚ ਬੈਠੇ ਹੋਏ ਦੇਖਿਆ ਤਾਂ ਉਸਨੂੰ ਗੁੱਸਾ ਚੜ ਗਿਆ ਤੇ ਉਸਨੇ ਵੀਰੂ ਨੂੰ ਪੁੱਛਿਆ, ਇਹ ਔਰਤ ਕੌਣ ਹੈ ਤੇ ਇੱਥੇ ਬੈਠੀ ਹੋਈ ਕੀ ਕਰ ਰਹੀ ਹੈ? ਉਸਨੂੰ ਕਹਿ ਇੱਥੋਂ ਚਲੀ ਜਾਵੇ। ਵੀਰੂ ਨੇ ਜਵਾਬ ਦਿੱਤਾ, ਇਸ ਨੂੰ ਮੈਂ ਵਿਆਹ ਕੇ ਲਿਆਇਆ ਹਾਂ, ਇਹ ਮੇਰੀ ਜੀਵਨ ਸੰਗਨੀ ਹੈ, ਇਹ ਹੁਣ ਇੱਥੇ ਰਹੇਗੀ, ਹੁਣ ਤੂੰ ਇਸ ਘਰ ਤੋਂ ਜਾ। ਵੀਰੂ ਨੇ ਮਿੰਦੋ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਮਿੰਦੋ ਬਾਹਰ ਆ ਕੇ ਕਿਹਾ, ਹੁਣ ਮੇਰਾ ਨਾ ਕੋਈ ਘਰ ਹੈ ਤੇ ਨਾ ਘਾਟ ਤੇ ਨਾ ਕੋਈ ਮੇਰਾ ਆਪਣਾ ਹੈ, ਮੈਂ ਹੁਣ ਕਿੱਥੇ ਜਾਵਾਂ? ਰੋਂਦੀ ਰੋਂਦੀ ਸੜਕਾਂ ਉੱਤੇ ਇੱਧਰ ਉੱਧਰ ਭਟਕਣ ਲੱਗ ਪਈ। ਉਸ ਮਨ ਹੀ ਮਨ ਕਿਹਾ, ਵੀਰੂ ਨੇ ਮੈਨੂੰ ਧੋਖਾ ਦਿੱਤਾ ਏ, ਉਸ ਪਿੱਛੇ ਮੈਂ ਆਪਣਾ ਘਰ ਪਰਿਵਾਰ ਛੱਡ ਕੇ ਆਈ ਸੀ, ਆਪਣੇ ਸੁਪਨੇ ਪੂਰੇ ਕਰਨ ਦੀ ਖਾਤਰ ਆਪਣੇ ਪੁੱਤ ਅਤੇ ਰੂਪਮ ਨੂੰ ਧੋਖਾ ਦਿੱਤਾ ਸੀ। ਹੁਣ ਰੂਪਮ ਅਤੇ ਰਾਜੂ ਦੀ ਉਸਨੂੰ ਬਹੁਤ ਯਾਦ ਆਈ ਤੇ ਪਿੰਡ ਨੂੰ ਚੱਲ ਪਈ, ਪਰ ਉੱਥੇ ਖੰਡਰ ਹੋਇਆ ਮਕਾਨ ਦੇਖ ਕੇ ਬਹੁਤ ਦੁਖੀ ਹੋਈ। ਉਸ ਵਿੱਚ ਕੋਈ ਨਹੀਂ ਸੀ ਰਹਿ ਰਿਹਾ। ਵਾਪਸ ਆ ਕੇ ਮਿੰਦੋ ਗਲੀ ਗਲੀ 'ਚ ਭਟਕਦੀ ਰਹੀ, ਭੁੱਖੀ ਪਿਆਸੀ ਫਟੇ ਹਾਲ। ਉਹ ਖਾਣ ਪੀਣ ਨੂੰ ਵੀ ਤਰਸ ਰਹੀ ਸੀ। ਫਿਰ ਪਿੰਡ ਦੇ ਬਾਹਰ ਬਹਿ ਗਈ ਤੇ ਆਪਣੀ ਕਿਸਮਤ ਨੂੰ ਕੋਸਣ ਲੱਗ ਪਈ। ਫਿਰ ਉਹ ਬੜਬੜ ਕਰਦੀ ਹੋਈ ਕਹਿੰਦੀ ਹੈ, ਹਾਏ ਮੇਰੇ ਸੁਪਨੇ ਹੁਣ ਕਿਵੇਂ ਮਿੱਟੀ 'ਚ ਮਿਲ ਗਏ ਹਨ। ਇਹਨਾਂ ਸੁਪਨਿਆਂ ਪਿੱਛੇ ਮੈਂ ਭੱਜਦੀ ਰਹੀ, ਮਾਸੂਮ ਬੱਚੇ ਦੀ ਵੀ ਪਰਵਾਹ ਨਾ ਕੀਤੀ, ਮੈਨੂੰ ਮੇਰੇ ਕੀਤੇ ਦੀ ਸਜ਼ਾ ਮਿਲ ਗਈ ਹੈ। ਸੁਪਨੇ ਉਹੀ ਦੇਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੋਵੇ, ਉਹਨਾਂ ਪਿੱਛੇ ਭੱਜਣਾ ਨਹੀਂ ਚਾਹੀਦਾ। ਉਹ ਕਈ ਦਿਨਾਂ ਤੋਂ ਭੁੱਖੀ ਪਿਆਸੀ ਹੋਣ ਕਾਰਨ ਕੂੜੇ ਦੇ ਢੇਰ ਉੱਤੇ ਡਿੱਗ ਕੇ ਬੇਹੋਸ਼ ਹੋ ਗਈ, ਉਸ ਦੇ ਪ੍ਰਾਣ ਨਿਕਲ ਗਏ।
1: ਸੁਪਨੇ। ਹੁਣੇ ਤੁਸੀਂ ਸਤਵੰਤ ਕੌਰ ਮਥਾੜੂ ਦੀ ਇਹ ਕਹਾਣੀ ਸੁਣ ਰਹੇ ਸੀ ਤੇ ਹੁਣ ਫਿਲਮੀ ਗੀਤਾਂ ਦਾ ਆਨੰਦ ਲੈਂਦੇ ਹਾਂ। ਆਓ ਸੁਣੀਏ ਬਹੁਤ ਹੀ ਪੁਰਾਣੀ ਫਿਲਮ ਪਿੰਡ ਦੀ ਕੁੜੀ ਦਾ ਗੀਤ। ਇਹ ਫਿਲਮ 1990 'ਚ ਬਣੀ ਸੀ। ਇਸ ਗੀਤ ਦੇ ਕਲਾਕਾਰ ਨੇ ਮਹਿੰਦਰ ਕਪੂਰ ਤੇ ਲਤਾ ਮੰਗੇਸ਼ਕਰ, ਗੀਤਕਾਰ ਨੇ ਵਰਮਾ ਮਲਿਕ ਤੇ ਸੰਗੀਤਕਾਰ ਹੰਸਰਾਜ ਬਹਿਲ।

ਪਿੰਡ ਦੀ ਕੁੜੀ ਇਸ ਫਿਲਮ ਦਾ ਗੀਤ ਤੁਸੀਂ ਮਹਿੰਦਰ ਕਪੂਰ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਸ਼ਮਸ਼ਾਦ ਬੇਗਮ ਦਾ ਗਾਇਆ ਗੀਤ। ਇਹ ਗੀਤ ਅਸੀਂ ਲਿਆਏ ਫਿਲਮ ਗੁੱਡੀ ਤੋਂ।

ਗੁੱਡੀ ਫਿਲਮ ਦਾ ਗੀਤ, ਗਾਇਕਾ ਸਨ ਸ਼ਮਸ਼ਾਦ ਬੇਗਮ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਦੋ ਗਾਨਾ, ਆਵਾਜ਼ਾਂ ਮੁਹੰਮਦ ਰਫੀ ਤੇ ਦਿਲਰਾਜ ਕੌਰ ਦੀਆਂ ਨੇ, ਫਿਲਮ ਏ ਮਾਹੀ ਮੁੰਡਾ। ਲਓ ਜੀ ਗੀਤ ਦਾ ਆਨੰਦ ਮਾਣੋ।

ਅਸਾਂ ਨੂੰ ਮਾਣ ਵਤਨਾਂ ਦਾ। ਇਸ ਫਿਲਮ ਦਾ ਗੀਤ ਤੁਸੀਂ ਹਰਭਜਨ ਮਾਨ ਤੇ ਸੁਨਿਧੀ ਚੌਹਾਨ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ ਤੇ ਇਹ ਸੀ ਤੁਹਾਡੀ ਸੇਵਾ 'ਚ ਅੱਜ ਦਾ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਅਗਲੇ ਪ੍ਰੋਗਰਾਮ 'ਚ ਫਿਰ ਮਿਲਾਂਗੇ। ਹੁਣ ਹਰਜੀਤ ਕੌਰ ਨੂੰ ਇਜਾਜ਼ਤ ਦਿਓ।

ਪ੍ਰੇਰਿਤ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਲੰਡਨ ਵਿਚ ਬਰਤਾਨੀਆ ਦੇ ਵਪਾਰ ਤੇ ਸਨਅਤ ਮੰਤਰੀ ਪੀਟਰ ਕਾਇਲ ਨਾਲ ਗੱਲਬਾਤ ਕੀਤੀ। ਸ੍ਰੀ ਗੋਇਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਤੇ ਬਰਤਾਨੀਆ ਵਿਚਕਾਰ ਵਪਾਰ ਤੇ ਆਰਥਿਕ ਸਹਿਯੋਗ ਨੂੰ ਵਧਾਉਣ ਦੇ ਮੌਕਿਆਂ ਤੇ ਚਰਚਾ ਕੀਤੀ ਗਈ। ਸ੍ਰੀ ਗੋਇਲ ਨੇ ਵੀ ਕਿਹਾ ਕਿ ਭਾਰਤ ਤੇ ਬਰਤਾਨੀਆ ਦਰਮਿਆਨ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ 15 ਜੁਲਾਈ ਤੋਂ ਲਾਗੂ ਹੋਏਗਾ। ਸਮਾਜਿਕ ਸੁਰੱਖਿਆ ਤੇ ਦੋਹਰਾ ਯੋਗਦਾਨ ਕਨਵੈਨਸ਼ਨ ਵੀ ਲਾਗੂ ਹੋਏਗਾ। ਉਨਾਂ ਕਿਹਾ ਕਿ ਦੋਵੇਂ ਦੇਸ਼ ਨਵੀਨਤਾ, ਨਿਵੇਸ਼ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਕੰਮ ਕਰਨ ਲਈ ਵਚਨਬੱਧ ਨੇ। ਭਾਰਤ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਸ਼ਾਂਘਾਈ ਸਹਿਯੋਗ ਸੰਗਠਨ ਔਰਤਾਂ ਦੇ ਐਸਸੀਓ ਫੋਰਮ 2026 ਵਿਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਅੱਜ ਸਮਾਗਮ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਔਰਤਾਂ ਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਔਰਤਾਂ ਨਾ ਸਿਰਫ਼ ਵਿਕਾਸ ਦੀਆਂ ਲਾਭਪਾਤਰੀ ਨੇ ਸਗੋਂ 2047 ਤੱਕ ਵਿਕਸਿਤ ਭਾਰਤ ਲਈ ਸਭ ਤੋਂ ਸ਼ਕਤੀਸ਼ਾਲੀ ਪ੍ਰੇਰਕ ਸ਼ਕਤੀ ਵੀ ਨੇ। ਆਰਥਿਕ ਵਿਕਾਸ ਵਿਚ ਔਰਤਾਂ ਦੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਸ੍ਰੀਮਤੀ ਅੰਨਪੂਰਨਾ ਦੇਵੀ ਨੇ ਕਿਹਾ ਕਿ ਕਰੀਬ 1 ਕਰੋੜ ਔਰਤਾਂ 90 ਲੱਖ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਵਿਚ ਸੰਗਠਿਤ ਨੇ, ਜਿਨ੍ਹਾਂ ਵਿਚੋਂ 30 ਕਰੋੜ ਤੋਂ ਵੱਧ ਲੱਖਪਤੀ ਦੀਦੀ ਬਣ ਗਈਆਂ ਨੇ। ਉਨਾਂ ਇਹ ਵੀ ਕਿਹਾ ਕਿ ਮਿਸ਼ਨ ਸ਼ਕਤੀ ਅਤੇ ਮਿਸ਼ਨ ਪੋਸ਼ਣ 2.0 ਵਰਗੀਆਂ ਯੋਜਨਾਵਾਂ ਔਰਤਾਂ ਦੀ ਸੁਰੱਖਿਆ, ਦੇਖਭਾਲ ਅਤੇ ਆਰਥਿਕ ਹਿੱਸੇਦਾਰੀ ਨੂੰ ਉਤਸ਼ਾਹਿਤ ਕਰ ਰਹੀਆਂ ਨੇ। ਉਨਾਂ ਨੇ ਖੇਤਰ ਵਿਚ ਔਰਤਾਂ ਦੀ ਆਰਥਿਕ ਅਗਵਾਈ ਅਤੇ ਤੰਦਰੁਸਤੀ ਨੂੰ ਅੱਗੇ ਵਧਾਉਣ ਲਈ ਐਸਸੀਓ ਭਾਈਵਾਲਾਂ ਨਾਲ ਤਜਰਬੇ ਸਾਂਝੇ ਕਰਨ ਅਤੇ ਸਹਿਯੋਗ ਨੂੰ ਡੂੰਘਾ ਕਰਨ ਲਈ ਦੇਸ਼ ਦੀ ਤਿਆਰੀ ਦੀ ਵੀ ਪੁਸ਼ਟੀ ਕੀਤੀ। ਭਾਰਤ ਵਿਚ ਜਰਮਨੀ ਦੇ ਰਾਜਦੂਤ ਫਿਲਿਪ ਏਕਰਮੈਨ ਨੇ ਕਿਹਾ ਕਿ ਭਾਰਤ ਨਵਿਆਉਣਯੋਗ ਊਰਜਾ ਦੇ ਖੇਤਰ ਵਿਚ ਇਕ ਆਲਮੀ ਲੀਡਰਸ਼ਿਪ ਭੂਮਿਕਾ ਨਿਭਾ ਰਿਹਾ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਤੇ ਜਰਮਨੀ ਵਿਚਕਾਰ ਹਰੀ ਅਤੇ ਨਿਰੰਤਰ ਰਹਿਣਯੋਗ ਵਿਕਾਸ ਭਾਈਵਾਲੀ ਕਾਮਯਾਬ ਰਹੀ ਏ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਰਾਜਨੀਤੀ ਅਤੇ ਰਣਨੀਤਿਕ ਖੇਤਰਾਂ ਵਿਚ ਸਹਿਯੋਗ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਭਾਰਤ ਯੂਰਪੀਨ ਯੂਨੀਅਨ ਮੁਕਤ ਵਪਾਰ ਸਮਝੌਤੇ ਬਾਰੇ ਰਾਜਦੂਤ ਏਕਰਮੈਨ ਨੇ ਉਮੀਦ ਪ੍ਰਗਟਾਈ ਕਿ ਇਸ ਤੇ ਜਲਦ ਹੀ ਸਹਿਮਤੀ ਬਣ ਜਾਏਗੀ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਰਮਨ ਕੰਪਨੀਆਂ ਨੂੰ ਭਾਰਤ ਵਿਚ ਹੋਰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XHandle @AIR ਕੱਲ ਅਮਰੀਕਾ ਵਿਚ ਹੋਏ ਦੂਜੇ ਪੈਕਸ ਸਿਲਿਕਾ ਸੰਮੇਲਨ ਵਿਚ ਭਾਰਤ ਨੇ 34 ਹੋਰ ਦੇਸ਼ਾਂ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਤਕਨਾਲੋਜੀਆਂ ਨੂੰ ਮਜ਼ਬੂਤ ਬਣਾਉਣ ਲਈ ਅਮਰੀਕਾ ਦੀ ਅਗਵਾਈ ਵਾਲੀ ਪਹਿਲਕਦਮੀ ਤੇ ਦਸਖਤ ਕੀਤੇ। ਆਰਥਿਕ ਮਾਮਲਿਆਂ ਲਈ ਅਮਰੀਕਾ ਦੇ ਵਿਦੇਸ਼ ਮੰਤਰੀ ਜੈਕਬ ਹੇਲਬਰਗ ਨੇ ਕਿਹਾ ਕਿ ਆਈ ਸੰਮੇਲਨ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਨੇ AI ਯੁੱਗ ਲਈ ਵਿਕਾਸ ਪੱਖੀ ਤੇ ਨਵੀਨਤਾ ਪੱਖੀ ਨੇਮਬੱਧਕ ਪਹੁੰਚ ਦੀ ਹਮਾਇਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਹੇਲਬਰਗ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਆਪਣੀ ਭਾਈਵਾਲੀ ਨੂੰ ਹੋਰ ਡੂੰਘਾ ਕਰਨ ਲਈ ਉਤਸ਼ਾਹਿਤ ਏ। ਉਨਾਂ ਨੇ ਦੁਵੱਲੇ ਸਬੰਧਾਂ ਨੂੰ 21ਵੀਂ ਸਦੀ ਦੇ ਸਭ ਤੋਂ ਅਹਿਮ ਮੁੱਦਿਆਂ ਵਿਚੋਂ ਇਕ ਦਸਿਆ। ਉਨਾਂ ਕਿਹਾ ਕਿ ਭਾਰਤ ਨਾਲ ਦਵੱਲੇ ਵਟਾਂਦਰੇ ਦੇ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਗਈ, ਜਿਸ ਵਿਚ ਕੁਆਡ ਦੇ ਟਰਸਟ ਪਹਿਲਕਦਮੀ ਸ਼ਾਮਿਲ ਏ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਐਸ ਕ੍ਰਿਸ਼ਨਨ ਅਤੇ ਭਾਰਤੀ ਸਨਅਤ ਦੇ ਨੁਮਾਇੰਦਿਆਂ ਨੇ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਭਾਰਤੀ ਵਫਦ ਨੇ ਸਨਅਤੀ ਆਗੂਆਂ ਨਾਲ ਸੈਮੀ ਕੰਡਕਟਰਾਂ, ਆਰਟੀਫਿਸ਼ਲ ਇੰਟੈਲੀਜੈਂਸ ਅਤੇ ਲਚਕੀਲੀਆਂ ਤਕਨਾਲੋਜੀ ਸਪਲਾਈ ਲੜੀਆਂ ਵਿਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਸ਼ੁਰਾਏ ਮੁਹੱਰਮ ਪੂਰੀ ਸ਼ਰਧਾ ਤੇ ਸੰਜੀਦਗੀ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਪੈਗੰਬਰ ਮੁਹੰਮਦ ਦੇ ਨਵਾਸੇ ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ। ਹਜ਼ਰਤ ਇਮਾਮ ਹੁਸੈਨ ਨੇ ਕਰਬਲਾ ਵਿਚ ਸੱਚਾਈ, ਧਰਮ ਤੇ ਨਿਆਂ ਨੂੰ ਕਾਇਮ ਰੱਖਣ ਲਈ ਆਪਣੀ ਜਾਨ ਵਾਰ ਦਿੱਤੀਆਂ। ਇਸ ਮੌਕੇ ਤਾਜ਼ੀਆ ਜਲੂਸ ਕੱਢੇ ਜਾ ਰਹੇ ਨੇ। ਦਿੱਲੀ ਵਿਚ ਜਾਮਾ ਮਸਜਿਦ, ਨਿਜ਼ਾਮੂਦੀਨ, ਓਖਲਾ ਅਤੇ ਮਹਿਰੌਲੀ ਸਮੇਤ ਵੱਖ ਵੱਖ ਥਾਵਾਂ ਤੇ ਮੁਹੱਰਮ ਦੇ ਜਲੂਸ ਕੱਢੇ ਜਾ ਰਹੇ ਨੇ। ਕਰਬਲਾ ਦੇ ਸ਼ਹੀਦਾਂ ਦੀ ਸਰਵਉੱਚ ਕੁਰਬਾਨੀ ਨੂੰ ਉਜਾਗਰ ਕਰਨ ਵਾਲੀਆਂ ਮਜਲਿਸਾਂ ਜਾਂ ਧਾਰਮਿਕ ਸਭਾਵਾਂ ਵੀ ਕਰਵਾਈਆਂ ਜਾ ਰਹੀਆਂ ਨੇ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਇਸ ਮੌਕੇ ਕਿਹਾ ਕਿ ਮੁਹੱਰਮ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀ ਗਈ ਕੁਰਬਾਨੀ, ਹਿੰਮਤ ਤੇ ਹਮਦਰਦੀ, ਸੱਚਾਈ ਤੇ ਨਿਆਂ ਪ੍ਰਤੀ ਦ੍ਰਿੜ ਵਚਨਬੱਧਤਾ ਦੀਆਂ ਕਦਰਾਂ ਕੀਮਤਾਂ ਦੀ ਯਾਦ ਦਵਾਉਂਦਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਇਹ ਪਵਿੱਤਰ ਮੌਕਾ ਲੋਕਾਂ ਨੂੰ ਸਮਾਜ ਵਿਚ ਸਦਭਾਵਨਾ, ਸ਼ਾਂਤੀ ਅਤੇ ਆਪਸੀ ਸਤਿਕਾਰ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ਼ੁਰਾਏ ਮੁਹੱਰਮ ਮੌਕੇ ਅੱਜ ਹਜ਼ਰਤ ਇਮਾਮ ਹੁਸੈਨ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਹਜ਼ਰਤ ਇਮਾਮ ਹੁਸੈਨ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਅਤੇ ਨਿਆਂ ਦੀ ਪ੍ਰਾਪਤੀ ਵਿਚ ਦ੍ਰਿੜ ਰਹਿਣ ਲਈ ਪ੍ਰੇਰਿਤ ਕਰਦੇ ਨੇ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਹਿੰਮਤ ਅਤੇ ਦ੍ਰਿੜਤਾ ਦੀ ਤਾਕਤ ਦੀ ਯਾਦ ਦਵਾਉਂਦਾ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ਟਰੱਸਟ ਦੇ ਚੜਾਵੇ ਤੇ ਦਾਨ ਨਾਲ ਜੁੜੇ ਕਥਿਤ ਗਬਨ ਦੇ ਮਾਮਲੇ ਵਿਚ ਦਰਜ ਪਹਿਲੀ FIR ਦੇ 8 ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ FIR ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ਾਂ ਤੇ ਗਠਿਤ ਵਿਸ਼ੇਸ਼ ਜਾਂਚ ਟੀਮ